0: ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਪਰਮ ਅਤੇ ਅੱਜ ਮੈਂ ਤੁਹਾਨੂੰ ਦਿਖਾਊਂਗੀ ਕਿ ਮੇਰੀ ਜ਼ਿੰਦਗੀ 'ਚ ਇੱਕ ਨੋਰਮਲ ਡੇ ਕਿੱਦਾਂ ਬੀਤਦਾ।
1: Just got my hair done and don't worry about hiding your man, babe, because he couldn't pull me if he wanted to. Come on, come on. Ve main atti na

0: ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਪਰਮ ਅਤੇ ਅੱਜ ਮੈਂ ਤੁਹਾਨੂੰ ਦਿਖਾਊਂਗੀ ਕਿ ਮੇਰੀ ਜ਼ਿੰਦਗੀ 'ਚ ਇੱਕ ਨੋਰਮਲ ਡੇ ਕਿੱਦਾਂ ਬੀਤਦਾ।
1: Just got my hair done and don't worry about hiding your man, babe, because he couldn't pull me if he wanted to. Come on, come on. Ve main atti na putta se jaawa.

0: ਪੈਰੋਲ ਹੈ ਕਿ ਆਗੇ ਅੰਦਰ ਦੂਜੇ
1: ਮੁੰਡੇ ਹੁੱਡ ਵਿੱਚ
2: ਯੇ ਹੈ ਮੇਰੇ ਦੋਸਤ, ਇਸਕਾ ਨਾਮ ਹੈ ਸਾਬ, ਇਸਕਾ ਨਾਮ